ਟੁੱਟੇ ਦੇਵਰ ਨੂੰ ਮੈਂ ਆਪ ਵਿਆਨੀ ਆ ਸਮੇਂ ਬੜਾ ਹੀ ਪਿਆਰਾ ਰਿਸ਼ਤਾ ਹੈ ਦੇਵਰ ਭਾਬੀ ਕਾ ਔਰ ਯੂਸਫ ਭੱਟ ਕਾ ਤੇ ਹਰ ਘਰ ਮੇ ਜੋ ਯੇ ਬਤਾਇਆ ਗਿਆ ਹੈ ਭਾਬੀਓ ਕੇ ਸਾਥ ਤੋ ਲੜਾਈ ਹੋਤੀ ਹੀ ਥੀ ਸਮੇਂ ਲੇਕਿਨ ਵੋ ਸੰਜੀਦਾ ਲੜਾਈ ਨਹੀਂ ਥੀ ਖੈਰ ਸੋਨਲ ਥੈਂਕ ਯੂ ਅਮੀਰ ਅਲੀ ਰਾਣਾ ਕਹਤੇ ਹੈ ਤੇਰੀ ਨਿਗਾਹੋਂ ਪੇ ਮਰ ਮਰ ਗਏ ਹਮ ਕਹਤੇ ਮੇਰਾ ਫੇਵਰੇਟ ਗਾਣਾ ਹੈ ਮਹਿਮੂਦ ਗਾਤੇ ਹੈ ਸਕਰੀਨ ਪਰ ਫਿਲਮ ਸ਼ਬਨਮ ਗ੍ਰੇਟ ਬਹੁਤ ਅੱਛੀ ਬਾਤ ਹੈ ਔਰ ਦਿਨੇਸ਼ ਔਰ ਸ਼ੋਭਨਾ ਗੁੱਡ ਮੋਰਨਿੰਗ ਟੂ ਆਲ ਦ ਲਿਸਨਰਸ ਆਫ ਬੇਮਿਸਾਲ ਅਪਰੀਸ਼ੀਏਟ ਦ ਟੈਂਪਰਰੀ ਐਸਪੈਕਟ ਆਫ ਲਾਈਫਸ ਜਰਨੀ ਕਹਤੇ ਕਿ ਹਰ ਕੋਈ ਇਹੀ ਕਹਤਾ ਹੈ ਲਾਈਫ ਇਸ constantly evolving it's never the same as you progress through life it will show you many different paths choose the path that makes your journey worthwhile kehte ye jeevan kya hai kai raaste hain aapko dikhati hai ye zindagi raaste aapne ek choose karna hai aur ho bhi wahi sakta hai ek hi choose ho sakta hai aur quote of the day google never says you took a wrong turn it simply says You are rerouting. Life also works in same ways. Trust the process. कहते हैं जब Google आप समय Google Map follow करते हैं ना तो वो नहीं कहते कि ये गलत आपने कर दिया है दाएं मुड़ना था बाएं मुड़ गए हैं नहीं वो कहते हैं अपने आप को reroute कर लो मुड़ जाओ ये better है okay ठीक है हम आगे बढ़ते हैं फिर ना कीजिए मुकेश का one of his great numbers